0: ارے گاؤں میں دو گینس تے خاص پروگرام تھے ہوگے تیرین راج وشا میں پروگرام کا ارگن میں دیم میں واہا کدہ کالانی شاویہ نے آتھوڑوں یہ ہون تیرے کا اسلام علیکم
1: وعلیکم السلام ورحمت اللہ وبرکاتہ
0: کو باقی نے حال احوال نشید
1: الحمدللہ ورنگلو کین پرملا
0: بارا برابر گاؤں میں دو کے حید ماتا ہونیا نشیدن ادھے نشیدن کے آئی لائے انگے
1: ہمیں کلوں میں سامہ آنے سم ٹیم آدھے ہوئے آئے ہون تیرین نہ ہم
0: کون کمیں گے تھی اوڑے موسم کی نے
1: موسم کوڑا کو بسار کو مولے کو فی بول دائیں ہوں میں وانی
0: اہم وانی گاؤں میں دوس فاہ کرمون دائر کو بہ نشید کے شور تھے کی دیوس کا ویتی گاؤں میں مناسبتو گا ہما شاویہ نے اتوڑا کی ویس ہما می مناسبہ یا ورہ گلگن دا ایر رہ می حادثہ کے ہما ورہ مہم بائیں ہما شاویہ نے اتوڑا میں سرگم میں نگا ڈوئی بگن دے دو کو بہ شور تھے کی
1: ਦੇਵਰ ਉਫਾ ਵੇਸ ਮੇ ਹਾ ਕਿ ਮੇ ਜਿਹਾਦੂ ਗਵਰ ਬੋਰ ਬੈਰੀ ਮੇ ਅਸੋ ਇੰ ਅਥੋਲੇ ਮੇ ਅਥੋਲੇ ਕੀ ਹਾਸ ਤਕ ਮੇ ਅਥੋਲੇ ਮੇ ਮਾਰੋਸ਼ੀ ਇਹ ਕੇ ਕਲੋ ਫੁਮ ਮੇ ਏਰੀਆ ਕੁਮ ਮੇ ਦਤਰ ਕੋ ਸਨੀ ਹੁ ਕੇ ਐਸ ਬੱਲ ਕੁਰਮ ਮੇ ਏਰੀਆ ਇਤਾ ਗਾ ਬਾਈ ਬਾਬ ਬਾਸ ਦਿਆ ਮਾ ਮੇ ਹੁੰਦੇ ਗੰਨ ਦਤਰ ਗਾਂ ਕਣ ਮਾਇਰ ਅਣੇ ਅਣੇ ਰੀਆ ਇਤਾ ਗਾ ਫਹਾ ਫ ਇਨ ਮੇ ਹਰ ਫੇਨ ਦੇ ਕਾਣੀ ਗਸ ਸਈ ਏਰੋ ਗੇ ਰੀਆ ਬਾਬ ਬੰ ਇਹ ਮੁੰ ਜਾ ਫੇਨ ਦੇ ਕੜਕਾ ਵਣੀ ਮੇ ਬਦ ਗਤਨ ਬਸ ਦੇਵਣ ਮੇ ਮੈ ਦੇ ਵਰ ਬਹੁਰ ਰੋ ਦੇ ਗਾ ਸਈ ਅਤਲ ਹਮ ਬਿਸਨਸ ਬੇ ਬਾਤੀ ਦੇ ਮੀ ਕੀਆ ਕਮੰਡੋ ਕੀ ਵਸ ਇਦਤਰੋ ਗਰ ਮਹਿਮ ਲੋਕੇਸ਼ਨ ਗੋਤਮ ਮੇ ਵੇ ਫਮੋ ਤੇ ਕਿ ਬੁਰੀ ਕੋਲ ਦੀ ਕਮਤ ਕੀ ਆਨ ਦੇ ਕਮੰਡੋ ਇਹ ਸਵੀਨ ਅਤਲ ਗਰ ਰਖ ਕਬੀ ਮੰਦ ਹਮ ਵਸ ਅਣ ਹਮ ਬਣ ਯਾਰ ਬਣ ਮੇ ਵੇ ਵਰ ਬੋਟ ਫੋਰ ਇੱਕ ਮਾਰੰਗ ਬੋ ਕੋਰਨ ਮੇ ਮਾ ਵਰ ਉਫਾ ਵੇ ਸਤ ਮੇ ਮੇ ਅਤਲ ਗੇ ਬੈਰੀ ਮੋ ਬਸ ਨੀ ਕਮ ਵਰ ਬੋਟ ਅਣ ਕੋਈ ਕਿ ਮੀ ਜਿਹਾ ਦੇ ਕੰ ਕੁਰੇ ਗੋ ਸੋ ਤੀ ਮਾਸ ਇਹ ਦੇ ਵਰ ਹਮ ਜੇ ਕਮ ਵਰ ਫੋਰ ਵੇ ਬੇ ਕਮਟ ਕ
0: ਤੀ ਤੇ ਮੇ ਕੁਡਾ ਕੁਡਾ ਕਮ ਕੋ ਵੇਸ ਬੈਵੇਰੀ ਮੋ ਮੇ ਅਤੀਆ ਇਹ ਅਤਲ ਕ ਨਿਸਬੇ ਵੰਨਾ ਇਹ ਤੀ ਫਾਹ ਕੁਰੇ ਗੋ ਤੰ ਹਮ ਫਹੁਰ ਵੇ ਮੋ ਹੱਗੋ دیں بے فلوں گے کہ ریڈش گئے کہ اترتا ہوگا تے گوتا فاہ گا کورے بھی گوتا اے بہوری تا بینوں کورے بھی ایکی ایکی تنتنا تکیچا اے تاکہ تی می میہارو گے جیلا فنان گوتا رکھا تیر کما آئے کو می بیلی ہٹے مندا کما فاہ کورے بھی تا
1: ਮਤੀ ਰਸ਼ਾ ਦੇ ਹੰਗੋ ਸਤੇ ਮੀ ਕਮਾ ਗੁਲੇ ਅਨ ਹਮੁਲ ਨਿਆ ਹੁਰੀਆ ਤਾ ਕਮਾ ਦੇ ਕਮੰਡੋ ਮਾਰੋ ਸੇ ਮੀ ਹੁਰੀਆ ਤਨ ਕਮਤੀ ਕਮੰਡੋ ਜੀ ਹਮ ਹੁਰੀਆ ਤਾ ਕਸ ਦੇ ਫੋਰੀ ਮਾ
0: ਅਨ ਬਾਰ ਫਕਾ ਹੈ ਮੇ ਵੰਗੇ ਤੇ ਰਾਜ ਵਸ਼ਾ ਹਮ ਪੂਰੇ ਜਹਾਂ ਨੂੰ ਫਤ ਕਮੇ ਤੇ ਤੀ ਅਸਰ ਹੱਤ ਤੋ
1: ਹਾਂ ਹਮ ਰਾਜ ਜੇ ਗਾ ਉਹ ਨੂੰ ਹਮ ਬਿਸਰ ਦੇ ਕੰਨ ਨੂੰ ਹੁੰਦੇ ਗਾ ਅਗਰ ਰਾਜ ਜੇ ਗਾ ਹਮ ਦੇਵੇ ਸੰਤ ਨਿਸਬਤ ਮਰ ਮਾ ਤੋ ਤਿੰਨ ਅਸਲ ਦੇ ਰਾਜ ਕੁਰ ਗਿਆ ਉਦੈ ਹੋ ਤੀ ਤਨ ਅਸਤ
0: دین گومی ایک مناسبت ان ارومن فاہ کورائر وار گین فارن ہم وار ہی گام لاوت کن اڈو یوی گند کوبا ہتن ایم می فون اثر تک کوروا گومی لاو ایکی
1: اے اس دو وار فون اثر تک کورا دا وے می انے بہرو وے دی ہن گے گومی رو آلا کولا ما اس بڑو می آت کی کیا اس ما کی سکول کم سر ک دیمو فرصت لیو دین می مگا گند کا سکول دور وار ہلام وا لاو ایر گون ان ہنگا لو گام کو کم گومی دو ایک دین ایر ایک کے لو کیمو ہنگا نی بڑو
0: لوکر

0: ਨੂੰ ਆਉਂਦੀ ਹੈ 1 ਮੈਗਾਹਰਟਸ ਦੀ ਵਹੀ ਐਫਐਮ ਮਗਰਬ ਨਾਮਾ ਦੋ ਵਕਤ।
1: ਅੱਲਾਹੁ ਅਕਬਰ ਅੱਲਾਹ

0: ਤਿਬੇ ਫਰੁੰਗੇ ਐਮੇ ਗੇ ਫੜਨਾ ਨੂੰ ਨਾ ਕੀਗਾ
1: ਕੀ ਆਵਦਾ
2: ਨੇਗੁਣਨ ਨੇਗੁਣਨ ਨੇਗੇ ਨੇਗੇ ਨੇਨੀ ਮਨ ਇਹ ਹੁਸਵੀ ਇਹ ਹੁਸਵੀ ਇਹ ਹੁਸਵੀ ਹੁਸਵੀ ਹੁਸਵੀ ਹੁਸਵੀ
0: ਫੜਨਾ ਨੂੰ ਗੇ ਮਚਾ ਵਾਹਕ ਤਕਾ ਇਹ ਫੜਨਾ ਨੂੰ ਗੇ ਵਾਦ ਵੇਰਕਾ
3: ਵਰੰ ਆਬ ਫਿਰ ਗਿਨ ਲਵੇ ਆ ਓਕੇ ਮਹਾਨਤਾ ਦਾਣਾ ਮਹਾਨਤਾ ਦਾਣਾ
4: ਡੋਲ ਡੋਲਰੁਂ ਡੇਡੋਲਰ ਡੋਲ ਡੋਲਰੁਂ ਡੇਡੋਲਰ ಡೊಳು ಡೊಳರು ದೆಡೊಲರ ದೊಳು ದೊಳು ದೆಡೊಲರ
0: ಗೌಮಿ ದೋಹಗೆ ರೇಗಣು ಅಗ್ಗಡಿ ತಿರಿಯುಗ
5: ವಿರಲ ತೀಫಿ
4: ಮರಾಲಿ ಫಂಡ್ ಅನ್ನೋ ಇದು ಯಾ ರೀತಿ ವೆಚ್ಚದೋ ಕಿ ಆದ